0: ਮੋ ਨਾ ਫਿਰ ਜੇ ਲਿਖਿਆ ਹੀ ਨਹੀਂ ਤੇ ਰੋ ਨਾ ਫਿਰ ਇਸ਼ਕ ਨੀ ਮਿਲਿਆ ਸ਼ਿਵ ਨੂੰ ਜਾਨੀ ਤੂੰ ਤੇ ਮੈਂ ਕਹਾਂ ਨਾ ਫਿਰ
1: ਨਜ਼ਰ